0: Medicare.
1: ਹਾਂਜੀ ਮੈਂ ਸੀਗਾ
2: ਡਾਇਰੈਕਟਰ ਕੀ ਨਹੀਂ ਮੈਂ You guys can cancel.
3: During how many 15?
0: 15.
3: Back 15 available.
0: 32.